0: ਦੁਆ ਕੁਮਾ ਲੇਬ ਜੀ
1: ਪਾਪਾ
0: ਯਾਨ ਨਾ ਕੰਗ ਚੋਬ ਜੀ
1: ਹਜੀ
0: ਓ ਯੇ ਲਾ
1: ਨੀ ਸੇ ਖੋ ਲ ਕਿਰਾ ਗੰਗ ਕੰਗ ਦੇ ਨਾ ਨੇ ਬੀ ਜੋ ਨਾਂ ਚੋ ਤਾਂ ਦੇ ਕਿਰਾ ਬੇ ਨਾ ਯਾ ਖਰੀ ਇਨ ਲਾ
2: ਮਾਰਾਂ ਦਾ ਸੋ ਮੇ ਬਸੇ ਲੋ ਮੇ
3: ਲੋ ਯੇ
1: ਹਜੀ ਇੰਗਲ ਕੇ ਸਾ ਸੇ ਦੁਆ
4: ਪਾਪਾ
1: ਮਾਸੀ ਲੋ ਯੇ ਮੂ
5: Baba, nga ma de da. Tun da di nga da zhe wan mei.
0: Tui. Zha yi ne. Ya yu.
3: Niao zhe xian bu su yi xia. Ya zui.
2: Ma ying dou mao yong da. Baba.
4: Baba.
2: Nga ni ye baba ran ge zhuo le hua de yi mei da xin ye yi. nga ge gwa mi du la kha ba de yu me da gwa ma shi jin zu xiang zhe shu de
4: a si ba ba xie yu nga ba ba dang pu mu zu ba xiang zhe shu ri ka si ri
2: ji ran ni cha xin luo jin nian tui me luo ma shi dan de em ji zhi da ma ha shi bo de ke jia ji shi
4: a si